ਨਦੀਕੇ ਮਿਗਰ ਦਿਵੇ ਫੇਮੋ ਮਿਗੜੀ ਗਾ ਕੁਰੇ ਮਿਗੇਂ ਦੇਈ ਇਹੋਂ ਤੇਰਿੰਗੇ ਹੋਵਨ ਸ਼ੋ ਸ਼ੋ ਮੈਂ ਤੇ ਮਿਹਾਨੇ ਮਾਲਾ ਬਗੁਤ ਤੇ ਫੇਨ ਮਾਲਾ ਫੇਮ ਬਕ ਵਲ ਨਹੀਂ ਉੜਿਆ ਬਫੇਨ ਸਮਵਰੰ ਅਮਾਨ ਰੱਖਾ ਤੇਰੀ ਉਪਾਵਰ ਤੋ ਹਕੇ ਦਮ ਇਰਦ ਕੁਰ ਵਿਹਾਨੇ ਕੈਸੇ ਹੈ ਫੁਰਸਤ ਤੇ ਗਾ ਬਤਲ ਕੇ ਉਮੀਦ ਕਾ ਵਕੀ ਵਿਲਾਨੀ ਉੜਿਆ ਬਫੇਨ ਸਪਾਚ ਰਿਦ ਵਹਕੇ ਦਮ ਅਸਲਾਮ ਅਲੈਕੁਮ।

0: ਉਦੇ ਕੇ ਮਗਰ ਸਤਿ ਵੇਫੇ ਮੰਮੀ ਕਰੇ ਗਰ ਗੁਮੇ ਕੁਰੀ ਅੰਮੀ ਕੇ ਦਾਟੀ ਟਾਈਮ ਰਿਕਵੈਸਟ ਮੀ ਸ਼ੋ ਕਾ ਮੇ ਫਾਰ ਮੇ ਵਾਹ ਕਦਾ ਕਾਲਨੀ ਸ਼ਾਹੂ ਸ਼ਾਹੂ
1: ਲੱਬਾ
0: ਕੀ ਨੇ ਕਾਲੋ
1: ਹਾਂ ਉਹਦੇ ਰਾਂਗਲ ਦੇ ਵਾਰਾ
0: ਵਾਰਾ ਰਾਂਗਲ ਵਾਰਾ ਰਾਂਗਲ ਯਾ ਦੇ ਵਾਰਾ ਉਫਾ ਵੇ ਰਹਿੰਗੇ ਆ ਕੰਕ ਮੇ ਕੇ ਤੇ ਉਲੇ ਨੇ
1: ਨੀ ਕਹਿੰਦੀ ਮੀ ਉਲੇ ਨੇ ਸੀ ਪਲੇਨ ਨਾ ਇਟੰਦ ਵਦਨ ਜੀ
0: ਸੀ ਪਲੇਨ ਨਾ ਅਨਿਕਾ ਮੀ ਆਰੇ ਨਟਾਨੋ ਲੱਚ
1: ਡਿਊਟੀ
0: ਡਿਊਟੀ ਬਈ ਦੋਸਤੋ ਦਾਣੇ ਕੋ ਤੇ ਬਿਜ਼ੀ ਦੋਸਤੋ
1: ਹਾਂ ਦੋਸਤੋ
0: ਬਿਨਾ ਇਹਨ ਦਾ ਗਿਨਾ ਵੀ ਮਤ ਰੰਗਲੀ ਗਿਨਾ ਵੀ ਮਣੇ ਗੇ ਰੰਗਲੀ ਕਮੈਂਟ ਨੇ ਤੇ ਫੋਈ ਫੋਨ ਨਾ ਜਾ ਮਿਆ ਹੀ ਗਿਆ ਮੈਨੂੰ ਦੋ ਇਹ ਕਾਬ ਗੋਤ ਕਰ ਦੋ ਹੈ ਮਿਆ ਕੋ ਆ ਕੋ ਬਾ ਮੀ ਹਰ ਹਾਵੀ ਰੋ ਡਿਊਟੀ ਨਿਮੇ ਗੱਡੀ ਆ ਦਿਮਾਗ ਕੋ ਇਹ ਕਮੈਂ ਨੇ ਤਰੇ ਵੀ ਫਕਾ
1: ਨੇ ਨੇ ਅਰੀ
0: ਨੇ ਇਹ ਨਾ ਹਦਾ ਕਾ ਕੋ ਦੰਤੀ ਗਰੁੱਪ ਕੇ ਐਮ ਐਸ ਕੋ ਇੱਕ ਮਾ ਔਲੇ ਨ ਕੰ ਕਰ ਰਿਹਾ ਵੋ ਮੁਗਾ
1: ਮੀ ਨੇ ਇਸ ਕੋ ਔਲਾ ਮੀ ਕਿਸ ਤੇ ਮੀ ਮੀ ਆ ਬਿਜ਼ੀ ਵੀ ਮਾ ਦੇਖੀ ਨਾ ਵਾਣੀ
0: ਆ ਨੂ ਆਣ ਇੱਕ ਮੈਂ ਬਸ
1: ਮੀ ਆ ਬਿਜ਼ੀ ਵਾਈ ਸਾ ਹੁੰਦੇ ਮੀ ਹੋ ਗਿਆ ਮੈਂ ਗੋਆ ਕੇ ਮਜੇ ਨੇ ਔਲੇ ਤਾ ਸਾ ਤੋ ਮੀ ਸੀ ਗੋਆ ਕੇ ਮਜੇ ਨੇ
0: ਔਲੇ ਇਹਨ ਕੁਝ ਕਾ ਮੀ ਹਾਰੋ ਮੀ ਮੀ ਹੈ ਕਾ ਫਾਰ ਕੇ ਨੇ ਟੇਬਲ ਲੈ ਹਦਾ ਬਾ ಏರಂಗ ಅರಂಗಳವಾಣ ಏರದೆಂಗ ಇಂಗೆ ನಿಜಿಗೆಂಗ ಇನ್ನಾನಿ ಮೀನಕನ್ ಕಂಕ ರಾವ
1: ರಾವ ಆ ಏರುಂದಿ ಮಾ ಮಾ ಲಸ್ವನಿಯೆ ಹರೆ ಮೀನ ವಾಗತ ಕೀ ಮಾರ ಬಿಜಿ ಮೀಹಾ ಮಿಜಹನಿ ವಾಗತ ಹುಸ್ಸಿ ಮಬುಣ
0: ಎಹೆನ್ ದವಾಣಿ ದೆಂ ಏ ರಾವ ಗಡಿಯಕ ದಮಿ ವಾಗತ ಹುಸ್ಕುರ ಮೆ ನೋವೇತ ಓ
1: ಮೆ ರಾವ ಸಿ ಹುಸ್ಕುರಾನೆ ದೆ ಏಕ ಮಿಬುಣಿ ಕಿ ಮೀನಂಗ ಚಡುಲ್ಲ ಬಲಾರು ದೆಂ ಮೀಂಗ ಹಾ
0: ಹಾ ಹಾ
1: ಏನ್
0: ಕಣ್ಣೆ ಗಾತ ರೇವಿ ಮೀ ಹುಸ್ಮಾಂಗೆ ಗಡಿಯಕ ಏನು.

0: ਬੇਟਾ ਕੁੰਬੇ ਕਾਰ ਐਡੀ ਮੁੰਨੇ ਤੋਂ ਹਾਸਾ ਲਿਸਟ
1: ਨੋ ਨਾ ਨੋ ਨਾ ਹੁਣ ਮੈਂ ਤਾਂ ਕੰਫਰਮ ਟੀਮ ਮਾਰੀ ਤੇ ਨਾ ਮੈਂ ਗਾਇਮ ਤੜਵਾ ਅਰੇ ਤੇ ਬਰ ਰੀਤ ਵਾਰ ਮੇਰੇ ਦੇਫਾ ਮੇਰੇ ਕੋ ਤੜਾ ਨਾ ਆਹਾ ਆ ਮਾਰੀ ਤੇ ਖਾਸਾ ਕੋਲਾਂ ਜੇ ਨੇ ਮਾਰੀ ਤੇ ਫੇ ਮੋ ਜਿਬੇ ਮੀ ਨੇ ਨੇ ਕੇਮ
0: ਜਹਾਜ਼